0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਇੰਦਰਪ੍ਰੀਤ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਸੁਣਾਂਗੇ ਕਵਿਤਾ ਪਾਠ ਤੇ ਕਵਿਤਾ ਪਾਠ ਕਰਨਗੇ ਤਰਿੰਦਰ ਕੌਰ। ਇਸ ਤੋਂ ਇਲਾਵਾ ਅਸੀਂ ਸੁਣਾਂਗੇ ਗੀਤ। ਅੱਜ 30 ਜੂਨ ਏ ਤੇ ਹਰ ਸਾਲ 30 ਜੂਨ ਨੂੰ ਵਿਸ਼ਵ ਐਸਟਰੋਇਡ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਏ। ਜਿਵੇਂ ਹੀ ਅਸੀਂ ਅਸਮਾਨ ਵੱਲ ਵੇਖਦੇ ਹਾਂ ਅਤੇ ਬ੍ਰਹਿਮੰਡ ਨੂੰ ਵੇਖਦੇ ਹਾਂ, ਸਾਨੂੰ ਬ੍ਰਹਿਮੰਡ ਵਿੱਚ ਸਾਡੇ ਸਥਾਨ ਦੀ ਯਾਦ ਆਉਂਦੀ ਏ। ਅਜਿਹੀ ਹੀ ਇੱਕ ਯਾਦ ਦਵਾਂਦਾ ਏ ਵਿਸ਼ਵ ਐਸਟਰੋਇਡ ਦਿਵਸ, ਇੱਕ ਸਮਾਗਮ ਜੋ ਗ੍ਰਹਿਆਂ ਅਤੇ ਧਰਤੀ ਤੇ ਉਹਨਾਂ ਦੇ ਪ੍ਰਭਾਵ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਮਰਪਿਤ ਏ। ਵਿਸ਼ਵ ਐਸਟਰੋਇਡ ਦਿਵਸ ਇੱਕ ਵਿਸ਼ਵ ਵਿਆਪੀ ਜਾਗਰੂਕਤਾ ਸਮਾਗਮ ਏ ਜੋ ਜਨਤਾ ਨੂੰ ਐਸਟਰੋਇਡਾਂ, ਸਾਡੇ ਸੂਰਜੀ ਸਿਸਟਮ ਵਿੱਚ ਉਹਨਾਂ ਦੀ ਭੂਮਿਕਾ ਅਤੇ ਧਰਤੀ ਨੂੰ ਉਹਨਾਂ ਦੇ ਸੰਭਾਵੀ ਖਤਰਿਆਂ ਬਾਰੇ ਜਾਗਰੂਕ ਕਰਨ ਲਈ ਏ। ਇਸ ਸਾਲ ਦਾ ਸਮਾਗਮ ਇਸ ਪਰੰਪਰਾ ਨੂੰ ਗਤੀਵਿਧੀਆਂ, ਗੱਲਬਾਤ ਅਤੇ ਵਰਕਸ਼ਾਪਾਂ ਨਾਲ ਜਾਰੀ ਰੱਖੇਗਾ, ਜਿਸ ਦਾ ਉਦੇਸ਼ ਇਨ੍ਹਾਂ ਆਕਾਸ਼ੀ ਪਦਾਰਥਾਂ ਬਾਰੇ ਸਾਡੀ ਸਮਝ ਨੂੰ ਵਧਾਉਣਾ ਏ। ਜੇ ਅਸੀਂ ਵਿਸ਼ਵ ਐਸਟਰੋਇਡ ਦਿਵਸ ਦੇ ਇਤਿਹਾਸ ਬਾਰੇ ਗੱਲ ਕਰੀਏ ਤਾਂ ਵਿਸ਼ਵ ਐਸਟਰੋਇਡ ਦਿਵਸ ਨੂੰ ਸੰਯੁਕਤ ਰਾਸ਼ਟਰ ਵੱਲੋਂ 2016 ਵਿੱਚ ਅਧਿਕਾਰਤ ਤੌਰ ਤੇ ਮਾਨਤਾ ਦਿੱਤੀ ਗਈ ਸੀ। ਇਹ ਤਰੀਕ ਸਾਇਬੇਰੀਆ ਵਿੱਚ ਹੋਈ ਤੁੰਗਸਕਾ ਘਟਨਾ ਦੀ ਯਾਦ ਵਿੱਚ ਚੁਣੀ ਗਈ ਸੀ, ਜੋ ਕਿ 30 ਜੂਨ 1908 ਨੂੰ ਇੱਕ ਐਸਟਰੋਇਡ ਦੇ ਪ੍ਰਭਾਵ ਕਾਰਨ ਮਨੁੱਖੀ ਇਤਿਹਾਸ ਵਿੱਚ ਦਰਜ ਸਭ ਤੋਂ ਸ਼ਕਤੀਸ਼ਾਲੀ ਧਮਾਕਾ ਸੀ। ਇਸ ਦੀ ਸ਼ੁਰੂਆਤ ਤੋਂ ਲੈ ਕੇ ਇਹ ਦਿਨ ਹਰ ਸਾਲ ਮਨਾਇਆ ਜਾਂਦਾ ਏ, ਜਿਸ ਨਾਲ ਹਰ ਸਾਲ ਭਾਗੀਦਾਰੀ ਅਤੇ ਮਾਨਤਾ ਵਿੱਚ ਵਾਧਾ ਹੁੰਦਾ ਏ। ਦਰਅਸਲ ਵਿਸ਼ਵ ਐਸਟਰੋਇਡ ਦਿਵਸ ਸਿਰਫ ਸੰਭਾਵੀ ਐਸਟਰੋਇਡ ਪ੍ਰਭਾਵਾਂ ਬਾਰੇ ਜਾਗਰੂਕਤਾ ਵਧਾਉਣ ਬਾਰੇ ਨਹੀਂ ਏ, ਇਹ ਐਸਟਰੋਇਡਾਂ ਦੀ ਸੁੰਦਰਤਾ ਅਤੇ ਵਿਗਿਆਨਕ ਮੁੱਲ ਦੀ ਕਦਰ ਕਰਨ ਦਾ ਇੱਕ ਮੌਕਾ ਵੀ ਏ। ਉਦਾਹਰਨ ਵਜੋਂ ਗ੍ਰਹਿਆਂ ਨੂੰ ਗ੍ਰਹਿਆਂ ਦੇ ਗਠਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਗਈ ਮੰਨਿਆ ਜਾਂਦਾ ਏ ਅਤੇ ਉਹਨਾਂ ਦਾ ਅਧਿਐਨ ਕਰਨ ਨਾਲ ਸ਼ੁਰੂਆਤੀ ਸੂਰਜੀ ਸਿਸਟਮ ਵਿੱਚ ਕੀਮਤੀ ਸੂਝ ਪ੍ਰਦਾਨ ਕੀਤੀ ਜਾ ਸਕਦੀ ਏ। ਇਸ ਤੋਂ ਇਲਾਵਾ ਐਸਟਰੋਇਡ ਕੀਮਤੀ ਖਣਿਜਾਂ ਅਤੇ ਹੋਰ ਸਰੋਤਾਂ ਦਾ ਇੱਕ ਸੰਭਾਵੀ ਸਰੋਤ ਹਨ, ਜਿਨ੍ਹਾਂ ਦਾ ਭਵਿੱਖ ਵਿੱਚ ਸ਼ੋਸ਼ਣ ਵੀ ਕੀਤਾ ਜਾ ਸਕਦਾ ਏ। ਸੋ ਸਾਨੂੰ ਇਸ ਦਿਵਸ ਬਾਰੇ ਖੁਦ ਨੂੰ ਵੀ ਤੇ ਦੂਜਿਆਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਏ। ਤੇ ਆਓ ਹੁਣ ਸੁਣਦੇ ਹਾਂ ਕਵਿਤਾ ਪਾਠ, ਤੇ ਕਵਿਤਾ ਪਾਠ ਕਰ ਰਹੇ ਨੇ ਤਰਿੰਦਰ ਕੌਰ।
1: ਅੱਜ ਫੇਰ ਤੁਹਾਡੇ ਸਾਹਮਣੇ ਕੁਝ ਨਜ਼ਮਾਂ ਲੈ ਕੇ ਹਾਜ਼ਰ ਹਾਂ। ਸੁਣ ਸਖੀਏ, ਸੁਣ ਸਖੀਏ, ਜੋ ਦਿਸਦੀ ਹਾਂ, ਜੋ ਲਿਖਦੀ ਹਾਂ। ਸੁਣ ਸਖੀਏ, ਜੋ ਦਿਸਦੀ ਹਾਂ, ਜੋ ਲਿਖਦੀ ਹਾਂ, ਉਹ ਹੋ ਜਾਵਾਂ ਕਰੀ ਦੁਆ। ਸਫ਼ਰ ਪੰਡ ਬੰਨ ਲਈ ਹੈ, ਪੰਡ ਬੰਨ ਲਈ ਹੈ, ਪੀੜੀ ਕਰ ਲਈ ਹੈ, ਤੁਰ ਪਈ ਹਾਂ ਨਦੀ ਵੱਲ। ਪੰਡ ਬੰਨ ਲਈ ਹੈ, ਪੀੜੀ ਕਰ ਲਈ ਹੈ, ਤੁਰ ਪਈ ਹਾਂ ਨਦੀ ਵੱਲ। ਬੰਦ ਨੇ ਇਸ ਵਿੱਚ ਉਡੀਕਾਂ, ਆਸਾਂ, ਬੇਜਵਾਬੇ ਸਵਾਲ, ਛੋਟੀਆਂ ਲੰਮੀਆਂ ਚੁੱਪਾਂ, ਤਿੱਖੀਆਂ ਮਿੱਠੀਆਂ ਧੁੱਪਾਂ, ਭਟਕਣਾ ਸਬਕ, ਡੂੰਘੇ ਰਹੱਸ, ਗੁੱਝੇ ਭੇਦ। ਬੰਦ ਨੇ ਇਸ ਵਿੱਚ ਉਡੀਕਾਂ, ਆਸਾਂ, ਬੇਜਵਾਬੇ ਸਵਾਲ, ਲੰਮੀਆਂ ਛੋਟੀਆਂ ਚੁੱਪਾਂ, ਤਿੱਖੀਆਂ ਮਿੱਠੀਆਂ ਧੁੱਪਾਂ, ਭਟਕਣਾ ਸਬਕ, ਡੂੰਘੇ ਰਹੱਸ, ਗੁੱਝੇ ਭੇਦ। ਹੋਰ ਬਹੁਤ ਕੁਝ ਅਣਕਿਹਾ, ਅਣਦਿਸਦਾ, ਪ੍ਰਵਾਹ ਕਰਨ ਲੱਗੀ ਨੂੰ ਦਿਸ ਪਏ ਪਾਣੀ ਵਿਚਲੇ ਜੀਵ ਦੂਰ।

ਆਉਂਦਾ ਤ੍ਰਿਹਾਇਆ ਮੁਸਾਫਿਰ। ਪ੍ਰਵਾਹ ਕਰਨ ਲੱਗੀ ਨੂੰ ਦਿਸ ਪਏ ਪਾਣੀ ਵਿਚਲੇ ਜੀਵ, ਦੂਰੋਂ ਆਉਂਦਾ ਤ੍ਰਿਹਾਇਆ ਮੁਸਾਫਿਰ। ਗੁਰਲੀਨ, ਮੇਰੇ ਵੀਰ ਦੀ ਧੀ, ਮੈਨੂੰ ਮਾਂ ਕਹਿੰਦੀ ਹੈ। ਮੇਰੇ ਵੀਰ ਦੀ ਧੀ, ਮੈਨੂੰ ਮਾਂ ਕਹਿੰਦੀ ਹੈ। ਹੁਣ ਮੇਰੇ ਬੱਚਿਆਂ ਦੀ ਛੋਟੀ ਮਾਂ ਬਣ ਗਈ ਹੈ। ਹੁਣ ਮੇਰੇ ਬੱਚਿਆਂ ਦੀ ਛੋਟੀ ਮਾਂ ਬਣ ਗਈ ਹੈ। ਕੁਝ ਰਿਸ਼ਤੇ ਬਹੁਤ ਪਿਆਰੇ ਹੁੰਦੇ, ਨਾਵਾਂ ਤੇ ਸਿਰਨਾਵਿਆਂ ਦੇ ਬੰਧਨਾਂ ਤੋਂ ਮੁਕਤ। ਕੁਝ ਰਿਸ਼ਤੇ ਬਹੁਤ ਪਿਆਰੇ ਹੁੰਦੇ, ਨਾਵਾਂ ਤੇ ਸਿਰਨਾਵਾਂ ਦੇ ਬੰਧਨਾਂ ਤੋਂ ਮੁਕਤ। ਸੁਪਨੇ, ਸੁਪਨੇ ਵੇਖਣ ਲੱਗੀਆਂ ਅੱਖੀਆਂ ਮੇਰੀਆਂ ਅੱਜ ਕੱਲ, ਸੁਪਨੇ ਵੇਖਣ ਲੱਗੀਆਂ ਅੱਖੀਆਂ ਮੇਰੀਆਂ ਅੱਜ ਕੱਲ। ਕਦੇ ਮਹਾਂਕਵੀ ਗੁਰਦੇਵ ਮੋਹਨਜੀਤ ਜੀ ਮੇਰਾ ਵਿਅਕਤੀ ਚਿੱਤਰ ਲਿਖਦੇ ਦਿਸਦੇ, ਕਦੇ ਮਹਾਂਕਵੀ ਗੁਰਦੇਵ ਮੋਹਨਜੀਤ ਜੀ ਮੇਰਾ ਵਿਅਕਤੀ ਚਿੱਤਰ ਲਿਖਦੇ ਦਿਸਦੇ, ਕਦੇ ਮੇਰੀਆਂ ਮੀਚੀਆਂ ਅੱਖਾਂ ਨੂੰ ਨਾਲ ਬੈਠੇ ਜਿਉਂਦੇ ਕਵੀ ਜਾਗਦੇ ਦਿਸਦੇ, ਕਦੇ ਮੇਰੀਆਂ ਮੀਚੀਆਂ ਅੱਖਾਂ ਨੂੰ ਨਾਲ ਬੈਠੇ ਜਿਉਂਦੇ ਕਵੀ ਜਾਗਦੇ ਦਿਸਦੇ। ਕੰਨਾਂ 'ਚ ਗੂੰਜਦੀ ਧੁਨੀ ਕਿਸੇ ਅਨਹਦ ਨਾਦ ਦੀ, ਕੰਨਾਂ 'ਚ ਗੂੰਜਦੀ ਧੁਨੀ ਕਿਸੇ ਅਨਹਦ ਨਾਦ ਦੀ ਗਾਉਂਦੇ ਭਾਈ ਸਾਹਿਬ ਭਾਈ ਬਲਦੀਪ ਸਿੰਘ ਜੀ। ਆਪ ਬਚਾਏ ਆਪ ਬਣਾਏ ਸਾਜ਼ਾਂ ਨਾਲ, ਆਪ ਬਚਾਏ ਆਪ ਬਣਾਏ ਸਾਜ਼ਾਂ ਨਾਲ, ਸਵਾਰਿਆਂ ਨਾਲ ਪਿਆਰਿਆਂ ਨਾਲ ਸੁਣਾਉਂਦੇ ਕੋਈ ਅਕਸਰ ਨਾ ਗਾਇਆ ਜਾਣ ਵਾਲਾ ਸ਼ਬਦ, ਕਿਸੇ ਵਿਸਾਰੇ ਜਾ ਰਹੇ ਰਾਗ ਵਿੱਚ ਸੁਣਾਉਂਦੇ ਕੋਈ ਅਕਸਰ ਨਾ ਗਾਇਆ ਜਾਣ ਵਾਲਾ ਸ਼ਬਦ, ਕਿਸੇ ਵਿਸਾਰੇ ਜਾ ਰਹੇ ਰਾਗ ਵਿੱਚ। ਵਿਸਮਾਦ ਵਿੱਚ ਆ ਸਮਾਧੀ ਲੀਨ ਹੋ ਜਾਂਦਾ ਸਾਰਾ ਆਲਾ ਦੁਆਲਾ, ਵਿਸਮਾਦ 'ਚ ਆ ਸਮਾਧੀ ਲੀਨ ਹੋ ਜਾਂਦਾ ਸਾਰਾ ਆਲਾ ਦੁਆਲਾ। ਫਕੀਰੀ, ਸੜਕ ਬਣਿਆ ਘਰ, ਨਜ਼ਰ ਬਣੀ ਦ੍ਰਿਸ਼ਟੀ। ਸੜਕ ਬਣਿਆ ਘਰ, ਨਜ਼ਰ ਬਣੀ ਦ੍ਰਿਸ਼ਟੀ। ਹੁਣ ਘਰ ਰਹਿੰਦਾ ਮੇਰੇ ਨਾਲ ਨਾਲ ਹੈ, ਹੁਣ ਘਰ ਰਹਿੰਦਾ ਮੇਰੇ ਨਾਲ ਨਾਲ ਹੈ। ਭਾਲ, ਪਤਾ ਕੁਝ ਚਿਰ ਲਾਪਤਾ ਰਹਿਣ ਦੇ, ਪਤਾ ਕੁਝ ਚਿਰ ਲਾਪਤਾ ਰਹਿਣ ਦੇ। ਡੂੰਘਾ ਲੈਣਾ ਚਾਹੁੰਦੀ ਹਾਂ ਆਪਣੇ ਅੰਦਰ, ਡੂੰਘਾ ਲੈਣਾ ਚਾਹੁੰਦੀ ਹਾਂ ਆਪਣੇ ਅੰਦਰ, ਲੱਭ ਲਵਾਂ ਆਪਣਾ ਸਿਰਨਾਵਾਂ, ਲੱਭ ਲਵਾਂ ਆਪਣਾ ਸਿਰਨਾਵਾਂ। ਬਿਖਮ ਪੈਂਡਾ, ਹੇ ਸਖੀ ਕਿੰਨਾ ਔਖਾ ਹੁੰਦਾ, ਹੇ ਸਖੀ ਕਿੰਨਾ ਔਖਾ ਹੁੰਦਾ ਪੱਥਰਾਂ 'ਚ ਸੂਹੇ ਗੁਲਾਬ ਲਾਉਣਾ, ਪੱਥਰਾਂ 'ਚ ਸੂਹੇ ਗੁਲਾਬ ਲਾਉਣਾ, ਮਖੋਟਿਆਂ ਪਿਛਲੇ ਚਿਹਰੇ ਵੇਖਣਾ, ਸੀਸ ਲੈ ਜੰਗਲਾਂ 'ਚੋਂ ਲੰਘਣਾ। ਹੇ ਸਖੀ ਕਿੰਨਾ ਔਖਾ ਹੁੰਦਾ ਪੱਥਰਾਂ 'ਚ ਸੂਹੇ ਗੁਲਾਬ ਲਾਉਣਾ, ਮਖੋਟਿਆਂ ਪਿਛਲੇ ਚਿਹਰੇ ਵੇਖਣਾ,
See

0: ਲੈ ਜੰਗਲਾਂ ਚੋਂ ਲੰਘਣਾ ਹਮਰਾਹੀ ਦਾ ਰਾਹ ਬਦਲਣ ਤੇ ਹਮਰਾਹੀ ਦਾ ਰਾਹ ਬਦਲਣ ਤੇ ਮੰਜ਼ਿਲ ਦਾ ਕਦੇ ਦੂਰ ਕਦੇ ਨੇੜੇ ਦਿਸਣਾ ਹਮਰਾਹੀ ਦਾ ਰਾਹ ਬਦਲਣ ਤੇ ਮੰਜ਼ਿਲ ਦਾ ਕਦੇ ਦੂਰ ਕਦੇ ਨੇੜੇ ਦਿਸਣਾ ਰੋਕ ਕਈ ਵਾਰ ਜਦ ਹੋਣਾ ਚਾਹਿਆ ਭੀੜ ਵਿੱਚ ਸ਼ਾਮਿਲ ਕਈ ਵਾਰ ਜਦ ਹੋਣਾ ਚਾਹਿਆ ਭੀੜ ਵਿੱਚ ਸ਼ਾਮਿਲ ਕਦੇ ਵੇਸ ਕਦੇ ਕਵਿਤਾ ਨੇ ਰੋਕ ਲਿਆ ਕਦੇ ਵੇਸ ਕਦੇ ਕਵਿਤਾ ਨੇ ਰੋਕ ਲਿਆ ਸਵਾਲ ਜਵਾਬ ਤੈਨੂੰ ਬੇਫਿਕਰ ਕਰ ਤੈਨੂੰ ਬੇਫਿਕਰ ਕਰ ਆਪ ਬੇਪਰਵਾਹ ਹੋਣਾ ਹੈ ਤੈਨੂੰ ਬੇਫਿਕਰ ਕਰ ਆਪ ਬੇਪਰਵਾਹ ਹੋਣਾ ਹੈ ਹਾਂ ਨਹੀਂ ਪੁੱਛਣਾ ਤੇਰੇ ਕੋਲੋਂ ਕੋਈ ਸਵਾਲ ਹਾਂ ਨਹੀਂ ਪੁੱਛਣਾ ਤੇਰੇ ਕੋਲੋਂ ਕੋਈ ਸਵਾਲ ਹੁਣ ਕਰਨਾ ਹੈ ਆਪਣੇ ਆਪ ਨਾਲ ਅੰਦਰ ਲੈਣਾ ਹੈ ਲੱਭ ਲਿਆਉਣਾ ਹੈ ਹੁਣ ਕਰਨਾ ਹੈ ਸਵਾਲ ਆਪਣੇ ਆਪ ਨਾਲ ਅੰਦਰ ਲੈਣਾ ਹੈ ਲੱਭ ਲਿਆਉਣਾ ਹੈ ਦੁਨੀਆ ਦੇ ਸਭ ਤੋਂ ਔਖੇ ਸਵਾਲ ਦਾ ਸਭ ਤੋਂ ਖੂਬਸੂਰਤ ਜਵਾਬ ਹੁਣ ਕਰਨਾ ਹੈ ਆਪਣੇ ਆਪ ਨਾਲ ਸਵਾਲ ਅੰਦਰ ਲੈਣਾ ਹੈ ਲੱਭ ਲਿਆਉਣਾ ਹੈ ਦੁਨੀਆ ਦੇ ਸਭ ਤੋਂ ਔਖੇ ਸਵਾਲ ਦਾ ਸਭ ਤੋਂ ਖੂਬਸੂਰਤ ਜਵਾਬ ਸਭ ਤੋਂ ਖੂਬਸੂਰਤ ਜਵਾਬ
1: ਹੁਣੇ ਅਸੀਂ ਸੁਣ ਰਹੇ ਸੀ ਕਵਿਤਾ ਪਾਠ ਤੇ ਕਵਿਤਾ ਪਾਠ ਕਰ ਰਹੇ ਸਨ ਤਰਿੰਦਰ ਕੌਰ ਤੇ ਆਓ ਹੁਣ ਸੁਣਦੇ ਹਾਂ ਗੀਤ ਪਿਆਰ ਦੇ ਭੁਲੇਖੇ ਸੁਣਦੇ ਹਾਂ ਇਹ ਗੀਤ ਮੁਹੰਮਦ ਰਫੀ ਤੇ ਲਤਾ ਮੰਗੇਸ਼ਕਰ ਦੀ ਆਵਾਜ਼ ਵਿੱਚ

ਹੁਣੇ ਅਸੀਂ ਮੁਹੰਮਦ ਰਫੀ ਤੇ ਲਤਾ ਮੰਗੇਸ਼ਕਰ ਦੀ ਆਵਾਜ਼ ਵਿੱਚ ਇਹ ਗੀਤ ਸੁਣ ਰਹੇ ਸੀ। ਅਗਲਾ ਗੀਤ ਏ ਮੇਰੇ ਲੌਂਗ ਦਾ ਇੱਕ ਲਿਸ਼ਕਾਰਾ। ਸੁਣਦੇ ਹਾਂ ਇਹ ਗੀਤ ਜਸਵਿੰਦਰ ਨਰੂਲਾ ਦੀ ਆਵਾਜ਼ ਵਿੱਚ।

ਹੁਣ ਅਸੀਂ ਇਹ ਗੀਤ ਜਸਪਿੰਦਰ ਨਰੂਲਾ ਦੀ ਆਵਾਜ਼ ਵਿਚ ਸੁਣ ਰਹੇ ਸੀ ਤੇ ਹੁਣ ਪ੍ਰੋਗਰਾਮ ਦੇ ਅਖੀਰ ਵਿਚ ਸੁਣਦੇ ਹਾਂ ਸੁਰਿੰਦਰ ਸ਼ਿੰਦਾ ਦੀ ਆਵਾਜ਼ ਵਿਚ ਗੀਤ ਟੋਲਾ ਵਿਟੋਲਾ।